0: 7:45 AM. This time check is brought to you by
1: Bank Islam Nilaya, Pakistan ka pehla Sharia compliant gold based financing.
2: ਹਰ ਬਾਰ ਜਾਂ ਨੰਡੜਾ ਕਦਮ ਇੱਕ ਨਈ ਦੁਨੀਆ ਦਾ ਵਧਨ ਤਾ ਪਰ ਪੋਲੀਓ ਇਨਨ ਕਦਮਨ ਕੇ ਰੋਕੇ ਵੀ ਸਕੇ ਤੋ ਇਨਹੀ ਕਰੇ ਜਦਹੇ ਵੀ ਪੋਲੀਓ ਮੁਹਿੰਮ ਦੌਰਾਨ ਪੋਲੀਓ ਵਰਕਰਨ ਜੀ ਦਸਤਕ ਥੇ ਤਾਂ ਦਰ ਖੋਲਿਓ ਐ ਪਹਿਜੇ ਬਾਰਨ ਕੇ ਪੋਲੀਓ ਖਾਂ ਬਚਾਓ ਜਬ ਕਤਰਾ ਜ਼ਰੂਰ ਪਿਆਰਿਓ ਛੋ ਤੇ ਇਹ ਕਤਰਾ ਬਾਰਨ ਮੇ ਮੁਦਾਫਤੀ ਤਾਕਤ ਕੇ ਵਧਾਇਨ ਤਾ ਐ ਇਨਨ ਜੇ ਖਵਾਬਨ ਕੇ ਉਡਾਮ ਦੇਨ ਤਾ ਪੋਲੀਓ ਮਤਲਬ ਜ਼ਿੰਦਗੀ ਭਰ ਜੀ ਮਾਜ਼ੂਰੀ
3: زندگی گزاریو اعتماد سان قرآن کے سمجھی بدھندا رہو ڈاکٹر فرحت ہاشمی جو پروگرام تعلیم القرآن روزانو صبح 9:05 تے صرف جی ایف ایم 88 نیٹ ورک تے
4: دس پروگرام از برٹ ٹو یو بائی
1: بینک اسلام نیلایا پاکستان کا پہلا شریعہ کمپلائنٹ گولڈ بیسڈ فائنانسنگ صبح

0: ਕੋਸ਼ਿਸ਼ ਕੀਤੀ ਸਾਨੂੰ ਥੱਲੇ ਲਾਣ ਦੀ, ਰਲ ਕੇ ਮੁਹਾਲਫਾਂ ਦੇ ਨਾਲ ਸਾਨੂੰ ਢਾਣ ਦੀ,
1: ਕਿਸਮਤ
0: ਲੱਕੀ ਸਾਡੀ ਵੇਖ ਕੇ ਤੇ ਰੱਖੀ ਸਾਡੀ, ਸਾਰੇ ਹੀ ਮੁਨਾਫਕ ਨੇ ਪੌਂਕ ਦੇ।

0: ਆਖਣ ਹਰ ਬਾਰ ਜਾ ਨੰਦੜਾ ਕਦਮ ਇੱਕ ਨਈ ਦੁਨੀਆ ਦਾ ਵਧਨ ਤਾ ਪਰ ਪੋਲੀਓ ਇਨਨ ਕਦਮਨ ਕੇ ਰੋਕੇ ਵੀ ਸਕੇ ਤੋ ਇਨਹੀ ਕਰੇ ਜਦਹੇ ਵੀ ਪੋਲੀਓ ਮੁਹਿੰਮ ਦੌਰਾਨ ਪੋਲੀਓ ਵਰਕਰਨ ਜੀ ਦਸਤਕ ਥੇ ਤਾ ਦਰ ਖੋਲਿਓ ਐ ਪਹਿਜੇ ਬਾਰਨ ਕੇ ਪੋਲੀਓ ਖਾਂ ਬਚਾਓ ਜਬ ਕਤਰਾ ਜ਼ਰੂਰ ਪਿਆਰਿਓ ਛੋ ਤੇ ਇਹ ਕਤਰਾ ਬਾਰਨ ਮੇ ਮੁਦਾਫਤੀ ਤਾਕਤ ਕੇ ਵਧਾਇਨ ਥਾ ਐ ਇਨਨ ਜੇ ਖਵਾਬਨ ਕੇ ਉਡਾਮ ਦੇਨ ਥਾ ਪੋਲੀਓ ਮਤਲਬ ਜ਼ਿੰਦਗੀ ਭਰ ਜੀ ਮਾਜ਼ੂਰੀ
1: ਅਬ ਆਪਕੀ ਖੂਬਸੂਰਤੀ ਕਾ ਫੈਨ ਵਾਈਟ ਏਜ ਬਿਊਟੀ ਕਰੀਮ